0: Jeremy. Chinar Beats with Harsh Diva, only on Radio Chinar 90.4 FM.
1: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਛ ਹੋਰ ਮੰਗ ਲੈਣਾ? ਮੋਟਰਸਾਈਕਲ ਦਿਲਾ
3: ਦੀਜੀਏ ਨਾ।

0: Jerry B. Chinar Beats with Harsh Diva, only on Radio Chinar 90.4 FM.
1: ਉਹ ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਝ ਹੋਰ ਮੰਗ ਲੈਣਾ? ਮੋਟਰਸਾਈਕਲ ਨਹੀਂ,
3: ਦਿਲਾ ਦੀਜੀਏ ਨਾ।